0: ਨਿਕਲੋ।
1: ਉਹ ਹੋਰ ਪੈਸੇ ਲੈ ਲਾ ਅੰਕਲ।
2: ਮਾਮੀ ਮੰਨਦੇ ਪੁੱਤ
3: ਸਾਨੂੰ ਕੀ।
2: ਐਕਸਕਿਊਜ਼ ਮੀ ਮੈਡਮ, ਸਾਨੂੰ ਵੀ ਦੇ ਦੋ ਕੋਈ ਕੰਮ।
3: ਕੰਮ ਚਾਹੀਦਾ?
2: ਕੰਮ ਚਾਹੀਦਾ।
3: ਪਾਣੀ ਪਿਲਾ ਦੋ ਸਾਰੇ।